0: ਨਿਸਾਰ ਅਹਿਮਦ ਪਿਤਾ ਜੀ
1: ਨਿਸਾਰ ਅਹਿਮਦ
0: ਪਿਤਾ ਜੀ
1: ਨਿਸਾਰ ਅਹਿਮਦ ਪਿਤਾ ਜੀ ਸਾਹਿਬ ਕਿਹੜਾ ਹਾਲ ਚਾਲ ਆਹਿਨ ਤਾਂ ਜਾ ਫਸਟ ਕਲਾਸ ਫਸਟ ਕਲਾਸ ਇਹ ਬੁਧਾਇਓ ਤਾਂ ਜੋ ਗੋਟ ਕੀ ਲੱਗੋ ਪਿਓ ਆ ਸਫਾ ਟਾਟ ਮਾਸ਼ਾਅੱਲਾ ਮਾਸ਼ਾਅੱਲਾ ਸ਼ੀਹਨ ਜੀ ਗੋਠ ਮਾ ਤਾਂ ਅਸਾਂਖੇ ਕਾਲ ਕਈ ਆਏ ਇਹ ਬੁਧਾਇਓ ਕਿਹੜੋ ਕੀ ਲੱਗੇ ਤੋ ਤਾਂਖੇ ਅਸਾਂਜੋ ਪ੍ਰੋਗਰਾਮ
0: ਪ੍ਰੋਗਰਾਮ
1: ਸਹੀ ਤਮਾਮ ਸੁਤੋਂ ਦਾ ਹਫਤੇ ਕਾ ਵਕੀਨ ਆਈ ਲਵ ਯੂ ਯਾਰ ਫਲਾਇੰਗ ਕਿਸ ਸੇ ਮੇਰੇ ਕੋ ਦੂਰ ਸੇ ਹਾਂ ਨਿਸਾਰ ਭਾਈ ਬੁਧਾਇਓ ਕੰਮ ਕਾਰ ਕੀ ਤੋਲੇ ਤਾਂਜੋ ਜ਼ਬਰਦਸਤ ਜ਼ਬਰਦਸਤ ਇਹ ਬੁਧਾਇਓ ਹਾਣੇ ਫੌਜੀਆ ਸੁਮਰੋ ਜੋ ਗਾਨੋ ਬੁਧਾਇਆ ਤੋ ਤੂੰ ਲੈ ਉਡਾਰਿਆ ਜੇ ਕਮੁਖ ਮੂੰਹ ਪੱਖੀ ਕਹਿੰਦੇ ਨਾਲ ਕਰਨਾ
0: ਚਾਹੀ
1: ਹਾਂ ਕਿਹੜੀ ਮੁਖਤਿਆ ਸ਼ਿਦੀ ਪਲੇ ਕਰਨ ਲਈ ਹਮੇਸ਼ਾ ਕਾਲ ਕੰਦਾ ਆਯੋ ਮਾਂ ਲਾਸਟ ਟਾਈਮ ਵੀ ਕੋਲ ਕਰੇ ਸਕਮ ਤਾਂ ਵਕਾਰ ਭਾਈ ਕੇ ਚਯੋ ਤਾਂ ਅੱਜ ਮਾਂ ਕਰੇ ਚੜਿਮ ਹਾਂ ਸੋਨਾ ਸੋਰੀ ਨਿਸਾਰ ਭਾ ਕਹਿੰਦੇ ਨਾਲ ਕਰਨਾ ਚਾਹੀਓ ਗਾਨੋ ਇਹ ਜੇ ਗਾਨੋ ਹਲਾਇਆ ਤੋ
0: ਪੱਪੂ ਪਿਤਾ ਵੀ
1: ਜੀ ਜੀ ਬਸ ਥੈਂਕ ਯੂ ਨਿਸਾਰ ਭਾ ਪਾਂਜੋ ਖਾਸ ਯਾਦ ਰੱਖਜੋ ਸੋਨੋ ਪਿਤਾਫੀ ਕੇ ਤਾਂ ਅਸਾਂਖੇ ਕਾਲ ਕਈ ਆਏ ਮਾਂ ਗਾਨੋ ਹਲਾਇ ਚੁੱਕੋ ਆਏ ਹਾਂ ਜ਼ਬਰਦਸਤ ਗਾਨੋ ਆਏ ਹੈ ਫੌਜੀ ਸੁਮਰ ਜੀ ਤਮਾਮ ਘਣੀ ਜ਼ਬਰਦਸਤ ਵਾਇਸ ਮੇਂ ਤਾਂ ਹਿਟ ਨੰਬਰ ਕੇ ਬਧੋ ਖੋਰਸ ਔਰ ਇੰਜੋਏ ਕਿਉ ਆਈ ਮੂਸਾਂ ਗੱਡ ਰਹੋ ਸ਼ਾਮ ਦੇ 7 ਵਜੇ ਤਾਈਂ ਮਾਂ ਇੱਕ ਕਾਲ ਵੀ ਅਟੈਂਡ ਕਰੇ ਚੜਿਆ ਹੈਲੋ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕੇ ਰਸਾ ਸਭ ਨੀ ਸਾਂ ਗੱਡ ਸੋਰੀ ਤਾਂ ਜੋ ਆਵਾਜ਼ ਮੂੰਖੇ ਸਹੀ ਨਾ ਪਿਓ ਅਚੇ ਦਾ ਮੁਹੰਮਦ ਹਾਸ਼ਿਮ ਇੰਦਰ ਸਾਹਿਬ ਕਿਹੜਾ ਹਾਲ ਚਾਲ ਆਹਿਨ ਤਾਂਜਾ ਸਫ਼ਾ ਮਜ਼ੇ ਮੇਂ ਕਮਕਾਰ ਕੀ ਤੋ ਲਿਆ
2: ਤਾਂਜੋ
1: ਮਾਸ਼ਾਅੱਲਾ ਬਨੀ ਬਾਰੋ ਸਭ ਖੈਰ ਮੇਂ ਆਹੇ ਜ਼ਬਰਦਸਤ ਹਾਸ਼ਿਮ ਸਾਹਿਬ ਇਹ ਬੁਧਾਇਓ ਫੌਜੀਆ ਸੁਮਰੋ ਹਲਾਇਆ ਕਹਿੰਦੇ ਨਾਲ ਤੱਕਣਾ ਚਾਹਿਓ ਜੀ ਜੀ ਜੀ ਜੀ ਜੀ ਜੀ ਜੀ ਵਾਲੇਕੁਮ ਅਸਲਾਮ ਹਾਸ਼ਿਮ ਇੰਦਰ ਸਾਹਿਬ ਹਮਾਰੇ ਸਾਥ ਮੌਜੂਦ ਹੈ ਔਰ ਅਬ ਹਮ ਪਲੇ ਕਰਤੇ ਹੈਂ ਬਹੁਤ ਪਿਆਰਾ ਸਾ ਗਾਨਾ ਜਲੂਰੀ ਸੇ ਖਾਲਿਕ ਭਾਈ ਕੀ ਫਰਮਾਇਸ਼ ਪਰ ਸੁਣੀ ਔਰ ਇੰਜੋਏ ਕੀਜੀਏ।